0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਡਾਕਟਰ ਜਸਵਿੰਦਰ ਕੌਰ ਬਿੰਦਰਾ ਦੀ ਵਾਰਤਾ ਸੁਣਵਾਵਾਂਗੇ, ਨਾ ਕੋ ਬੈਰੀ ਨਹੀਂ ਬੇਗਾਨਾ ਤੇ ਸ਼ਬਦ ਸਰਵਣ ਕਰਾਂਗੇ। ਸਰੋਤਿਓ, ਅੱਜ ਵਰਲਡ ਐਲਡਰ ਐਬਿਊਜ਼ ਅਵੇਅਰਨੈਸ ਡੇ ਯਾਨੀ ਵਿਸ਼ਵ ਬਜ਼ੁਰਗ ਮਾੜਾ ਵਿਵਹਾਰ ਜਾਗਰੂਕਤਾ ਦਿਵਸ ਹੈ। ਇਹ ਦਿਨ ਹਰ ਸਾਲ 15 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਬਜ਼ੁਰਗਾਂ ਨਾਲ ਹੋਣ ਵਾਲੇ ਸਰੀਰਕ, ਮਾਨਸਿਕ ਤੇ ਆਰਥਿਕ ਮਾੜੇ ਵਿਵਹਾਰ ਤੇ ਬਜ਼ੁਰਗਾਂ ਦੀ ਅਣਗਹਿਲੀ ਬਾਰੇ ਸਾਰੇ ਵਿਸ਼ਵ ਦੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅੱਜ ਕੱਲ ਤੁਸੀਂ ਵੇਖਦੇ ਹੀ ਹੋ, ਤਕਰੀਬਨ ਘਰਾਂ 'ਚ ਬਜ਼ੁਰਗਾਂ ਨਾਲ ਮਾੜਾ ਵਿਵਹਾਰ ਹੋ ਰਿਹਾ ਹੈ। ਉਹਨਾਂ ਦੇ ਬੱਚੇ ਪੁੱਛਗਿੱਛ ਨਹੀਂ ਕਰਦੇ, ਕੱਲੇ ਰਹਿੰਦੇ ਬਜ਼ੁਰਗਾਂ ਦੀ ਸੁਰੱਖਿਆ ਦਾ ਵੀ ਸਵਾਲ ਹੈ। ਇਹ ਸਮੱਸਿਆਵਾਂ ਸਿਰਫ ਭਾਰਤ ਦੇਸ਼ 'ਚ ਹੀ ਨਹੀਂ ਹਨ, ਸਾਰੇ ਸੰਸਾਰ ਦੇ ਬਜ਼ੁਰਗਾਂ ਨਾਲ ਕਿਤੇ ਨਾ ਕਿਤੇ ਵਿਤਕਰਾ ਤੇ ਮਾੜਾ ਵਿਵਹਾਰ ਹੋ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਸਮਾਜ ਦਾ ਧਿਆਨ ਇਸ ਵਿਸ਼ੇ ਵੱਲ ਦਿਵਾਉਣਾ ਹੈ। ਬਜ਼ੁਰਗ ਸਾਡੇ ਲਈ ਮਾਣਯੋਗ ਹਨ, ਇਹਨਾਂ ਨੇ ਸਾਨੂੰ ਜਨਮ ਦਿੱਤਾ, ਪਾਲਣਾ ਕੀਤੀ, ਆਤਮ ਨਿਰਭਰ ਬਣਾਇਆ ਤੇ ਅੱਜ ਕੁਝ ਘਰਾਂ 'ਚ ਬੱਚੇ ਵੀ ਉਹਨਾਂ ਨੂੰ ਸਰੀਰਕ ਤੌਰ ਤੇ ਮਾਰ ਕੁੱਟ ਰਹੇ ਨੇ ਜਾਂ ਮਾਨਸਿਕ ਪਰੇਸ਼ਾਨੀਆਂ ਦੇ ਰਹੇ ਨੇ। ਉਹਨਾਂ ਦੀਆਂ ਬੁਨਿਆਦੀ ਲੋੜਾਂ ਤਾਂ ਪੂਰੀਆਂ ਕਰਦੇ ਨਹੀਂ, ਉਹਨਾਂ ਦੀ ਜਾਇਦਾਦ ਤੇ ਨਜ਼ਰ ਏ। ਇਹ ਗੱਲਾਂ ਅੱਜ ਤਕਰੀਬਨ ਹਰ ਘਰ 'ਚ ਹੋ ਰਹੀਆਂ ਨੇ। ਸੋਚਣਯੋਗ ਗੱਲ ਇਹ ਵੀ ਹੈ ਕਿ ਉਮਰ ਵਧਣ ਦੇ ਨਾਲ ਨਾਲ ਬਿਮਾਰੀਆਂ ਤੇ ਸਰੀਰਕ ਦਿਵਿਆਂਗਤਾ ਵੀ ਵੱਧਦੀ ਹੈ ਤੇ ਅਜਿਹੇ ਬਜ਼ੁਰਗਾਂ ਨੂੰ ਵਧੇਰੇ ਸੁਰੱਖਿਆ ਤੇ ਵਧੇਰੇ ਦੇਖਭਾਲ ਦੀ ਲੋੜ ਹੁੰਦੀ ਏ। ਇਹਦੇ ਲਈ ਲੋਕਾਂ ਨੂੰ ਸੁਚੇਤ ਕਰਨਾ ਹੀ ਕਾਫੀ ਨਹੀਂ, ਮਜ਼ਬੂਤ ਕਦਮ ਚੁੱਕੇ ਜਾਣ ਦੀ ਲੋੜ ਏ, ਜਿਹੜੇ ਬਜ਼ੁਰਗਾਂ ਨਾਲ ਹੁੰਦੇ ਮਾੜੇ ਵਿਵਹਾਰ ਨੂੰ ਰੋਕ ਸਕਣ, ਤਾਂ ਕਿ ਬਜ਼ੁਰਗਾਂ ਦਾ ਮਾਣ, ਹੱਕ ਤੇ ਆਜ਼ਾਦੀ ਕਾਇਮ ਰਹਿ ਸਕੇ ਤੇ ਸਿਹਤ ਸੇਵਾਵਾਂ ਅਤੇ ਚੰਗੀ ਖੁਰਾਕ ਮਿਲਦੀ ਰਹੇ। ਸਾਨੂੰ ਆਪਣੇ ਪੱਧਰ ਤੇ ਵੀ ਘਰ 'ਚ ਰਹਿੰਦੇ ਬਜ਼ੁਰਗਾਂ ਦਾ ਆਦਰ ਤੇ ਦੇਖਭਾਲ ਕਰਨੀ ਚਾਹੀਦੀ ਏ। ਕੱਲ ਨੂੰ ਅਸੀਂ ਵੀ ਤੇ ਬਜ਼ੁਰਗਾਂ ਦੀ ਸਿਰਣੀ 'ਚ ਆਉਣਾ ਹੈ ਨਾ। ਫਿਰ ਆਸੇ ਪਾਸੇ ਜੇ ਕੋਈ ਬਜ਼ੁਰਗ ਇਕੱਲੇ ਰਹਿੰਦੇ ਨੇ ਤੇ ਉਹਨਾਂ ਨੂੰ ਥੋੜਾ ਸਮਾਂ ਦੇ ਦਈਏ ਤਾਂ ਇਹ ਬਹੁਤ ਵੱਡੀ ਸੇਵਾ ਹੋਏਗੀ। ਕਹਿੰਦੇ ਨੇ ਜਿਨ੍ਹਾਂ ਨੇ ਵੱਡੇ ਤਾਏ ਉਹਨਾਂ ਕਦੀ ਨਾ ਸੁੱਖ ਪਾਏ, ਇਹ ਗੱਲ ਸਹੀ ਏ। ਪਰ ਅਸੀਂ ਅਜਿਹਾ ਕਰੀਏ ਕਿ ਇਹ ਗੱਲ ਸਾਡੇ ਤੇ ਲਾਗੂ ਨਾ ਹੋਵੇ। ਬਜ਼ੁਰਗਾਂ ਦੀ ਕੀਤੀ ਸੇਵਾ ਬਿਰਥੀ ਨਹੀਂ ਜਾਂਦੀ, ਸਗੋਂ ਅਸੀਸਾਂ ਹੀ ਮਿਲਦੀਆਂ ਨੇ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਵਾਰਤਾ, ਨਾ ਕੋ ਬੈਰੀ ਨਹੀਂ ਬੇਗਾਨਾ। ਵਾਰਤਾਕਾਰ ਨੇ ਡਾਕਟਰ ਜਸਵਿੰਦਰ ਕੌਰ ਬਿੰਦਰਾ।
1: ਇਸ ਬ੍ਰਹਿਮੰਡ ਵਿੱਚ ਵਿਚਰਦੇ ਅਨੇਕਾਂ ਵਰਤਾਰੇ, ਆਕਾਸ਼ ਗੰਗਾ, ਗ੍ਰਹਿ ਨਛੱਤਰ, ਸੂਰਜ ਚੰਨ, ਤਾਰੇ ਹੀ ਨਹੀਂ, ਵਿਸ਼ਾਲ ਧਰਤੀ ਤੇ ਕੁਦਰਤ ਦਾ ਆਨੰਦ ਪਸਾਰਾ ਇੱਕ ਸ਼ਕਤੀ ਅਧੀਨ ਚੱਲਦੇ ਹੋਏ ਕਦੇ ਆਪਣੇ ਨੇਮ ਤੋਂ ਪਰੇ ਨਹੀਂ ਜਾਂਦੇ। ਇਸੇ ਕਰਕੇ ਲੱਖਾਂ ਕਰੋੜਾਂ ਸਾਲਾਂ ਤੋਂ ਇਹ ਸ੍ਰਿਸ਼ਟੀ ਆਪਣੇ ਆਪ ਹੀ ਚੱਲਦੇ ਹੋਏ ਵਿਦਮਾਨ ਹੈ। ਇਹ ਸਭ ਕੁਝ ਅਣਕਹੇ ਤੇ ਅਣਲਿਖਤ ਨੇਮਾਂ ਅਨੁਸਾਰ ਜਾਰੀ ਹੈ। ਸਾਰਾ ਬ੍ਰਹਿਮੰਡ ਇੱਕ ਅਨੁਸ਼ਾਸਨ ਅਧੀਨ ਆਪਣੇ ਕਾਰਜ 'ਚ ਜੁਟਿਆ ਹੋਇਆ ਹੈ। ਕਿਸੇ ਨੂੰ ਕਿਸੇ ਦੂਜੇ ਨੂੰ ਨਾ ਕੁਝ ਕਹਿਣ ਦੀ ਲੋੜ ਪੈਂਦੀ ਹੈ, ਨਾ ਮੰਗਣ ਦੀ ਤੇ ਨਾ ਹੀ ਵਿਰੋਧ ਕਰਨ ਦੀ, ਕਿਉਂਕਿ ਇਹ ਸਾਰਾ ਵਰਤਾਰਾ ਆਪਣੇ ਆਪ ਵਿੱਚ ਮਗਨ ਹੈ, ਲੀਨ ਹੈ। ਉਸ ਨੂੰ ਸਰਵ ਵਿਆਪੀ ਸ਼ਕਤੀ ਨੇ ਜੋ ਵੀ ਕਾਰਜ ਸੌਂਪਿਆ ਹੈ ਉਹ ਲੱਖਾਂ ਸਦੀਆਂ ਤੋਂ ਉਸੇ ਨੂੰ ਪੂਰਨ ਕਰਨ ਦੇ ਆਹਰ ਵਿੱਚ ਲੱਗਾ ਹੋਇਆ ਹੈ। ਅਸੀਂ ਕਦੇ ਪੜ੍ਹਿਆ ਸੁਣਿਆ ਹੈ ਕਿ ਚੰਨ ਨੇ ਸੂਰਜ ਨਾਲ ਲੜਾਈ ਕਰਕੇ ਉਸ ਨੂੰ ਕਿਹਾ ਹੋਵੇ, ਤੂੰ ਮੇਰੇ ਤੋਂ ਵੱਡਾ ਕਿਉਂ ਹੈ, ਤੂੰ ਦਿਨ ਵੇਲੇ ਕਿਉਂ ਹੁੰਦਾ ਹੈ ਤੇ ਮੈਂ ਰਾਤ ਵੇਲੇ ਕਿਉਂ। ਕਿਸੇ ਗ੍ਰਹਿ ਨਛੱਤਰ ਨੇ ਇੱਕ ਦੂਜੇ ਨੂੰ ਕਿਹਾ ਹੋਵੇ, ਤੈਨੂੰ ਮੇਰੇ ਤੋਂ ਵੱਡਾ ਮੰਨਿਆ ਜਾਂਦਾ ਹੈ, ਫਲਾਣੇ ਨੂੰ ਸ਼ੁਭ ਮੰਨਿਆ ਜਾਂਦਾ ਹੈ ਤੇ ਮੈਨੂੰ ਨਕਾਰਿਆ ਜਾਂਦਾ ਹੈ, ਇਹ

ਇਹਨਾਂ ਤੱਕ ਮਨੁੱਖੀ ਪਹੁੰਚ ਸੰਭਵ ਨਹੀਂ, ਪਰ ਸਾਡੀ ਧਰਤੀ 'ਤੇ ਦਿਸਦੇ ਕੁਦਰਤੀ ਨਜ਼ਾਰੇ, ਦਰਿਆ, ਪਹਾੜ, ਬਨਸਪਤੀ, ਫਲ, ਬੂਟੇ, ਕਦੇ ਕਿਸੇ ਨੇ ਦੂਜੇ ਨੂੰ ਦੇਖ ਕੇ ਕਦੇ ਤਨਜ਼ ਨਹੀਂ ਕੱਸਿਆ, ਕਦੇ ਸੁੰਦਰਤਾ ਜਾਂ ਬਹੁਤੀ ਸਮਰਿੱਧੀ ਦੇਖ ਕੇ ਈਰਖਾ ਨਹੀਂ ਕੀਤੀ। ਸਭ ਆਪਣੀ ਮੌਜ ਵਿੱਚ ਖੁਸ਼, ਦੂਸਰੇ ਤੋਂ ਬੇਪਰਵਾਹ। ਪਰ ਜਾਣ ਬੁੱਝ ਕੇ ਕਿਸੇ ਦੇ ਕੰਮ ਵਿੱਚ ਰੋੜਾ ਅੜਾਉਣ ਜਾਂ ਕੰਮ ਖਰਾਬ ਕਰਨ ਬਾਰੇ ਸੋਚਦੇ ਵੀ ਨਹੀਂ। ਆਖਰ ਹੈ ਤਾਂ ਉਹ ਵੀ ਜ਼ਿੰਦਾ ਧੜਕਦੇ ਜੀਆਂ ਵਾਂਗ, ਸਾਡੇ ਵਾਂਗ। ਇਹ ਸਾਰੇ ਬਿਰਤਾਂਤ ਨੂੰ ਜਾਣ ਕੇ ਤੁਰੰਤ ਕਿਹਾ ਜਾਏਗਾ ਕਿ ਸਾਡੇ ਮਨੁੱਖਾਂ ਵਿੱਚ ਇਹ ਬੇਪਰਵਾਹੀ, ਮੌਜ ਵਿੱਚ ਰਹਿਣਾ ਅਤੇ ਆਪਣੇ ਕੰਮ ਵਿੱਚ ਲੀਨ ਰਹਿਣ ਦੀ ਕਮੀ ਕਿਉਂ ਦਿਸਦੀ ਹੈ। ਇੱਥੇ ਤਾਂ ਲੋਕ ਇੱਕ ਦੂਜੇ ਨੂੰ ਦੇਖ ਕੇ ਸੁਖਾਉਂਦੇ ਨਹੀਂ, ਹਰ ਕੋਈ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਰਹਿੰਦਾ ਹੈ। ਹਰ ਦੂਜਾ ਬੰਦਾ ਆਪਣੇ ਆਪ ਨੂੰ ਸ੍ਰੇਸ਼ ਸਮਝਦਾ ਹੋਇਆ ਦੂਜਿਆਂ ਨੂੰ ਨੀਵਾਂ ਦਿਖਾਉਣ ਦੇ ਯਤਨਾਂ ਵਿੱਚ ਰਹਿੰਦਾ ਹੈ। ਅਨੇਕਾਂ ਸਦੀਆਂ ਤੋਂ ਧਰਤੀ ਉੱਤੇ ਮਨੁੱਖ ਨਾਂ ਦੇ ਜੀ ਦੀ ਆਮਦ ਰਹੀ। ਕਈ ਯੁੱਗ ਬੀਤ ਗਏ ਪਰ ਬੰਦੇ ਅੰਦਰੋਂ ਦੂਜੇ ਪ੍ਰਤੀ ਈਰਖਾ ਦੀ ਭਾਵਨਾ, ਦੂਜਿਆਂ ਤੋਂ ਅੱਗੇ ਵਧਣ ਅਤੇ ਵਧੇਰੀ ਧਨ ਸੰਪੱਤੀ ਹਾਸਲ ਕਰਨ ਲਈ ਚਲਦੀਆਂ ਕੁਚਾਲਾਂ ਦਾ ਅੰਤ ਕਦੇ ਨਹੀਂ ਹੋਇਆ। ਮਨੁੱਖ ਦੇ ਵਿਕਾਰਾਂ, ਲੋਭ ਲਾਲਚ, ਸਵਾਰਥ, ਠੱਗੀ ਚੋਰੀ ਹੀ ਨਹੀਂ, ਹਰ ਮਾੜੇ ਤੋਂ ਮਾੜੇ ਅਤੇ ਬੇਰਹਿਮੀ ਦੇ ਕਿੱਸੇ ਵੀ ਜਗ ਜ਼ਾਹਿਰ ਰਹੇ ਹਨ। ਮਨੁੱਖ ਦੇ ਇਸੇ ਸੁਭਾਅ ਕਾਰਨ ਹੀ ਦੁਨੀਆ ਭਰ ਦੇ ਸਾਰੇ ਧਰਮਾਂ, ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਮਨੁੱਖ ਨੂੰ ਉਪਦੇਸ਼ ਦਿੱਤੇ ਗਏ ਕਿ ਸਾਰੇ ਮਨੁੱਖ ਬਰਾਬਰ ਹਨ। ਬੰਦੇ ਨੇ ਇਸ ਜਗਤ ਤੋਂ ਇੱਕ ਦਿਨ ਖਾਲੀ ਹੱਥੀ ਵਾਪਸ ਜਾਣਾ ਹੁੰਦਾ ਹੈ, ਫਿਰ ਕਿਉਂ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਬਹੁਤੇ ਵਰ੍ਹਿਆਂ ਵਿੱਚ ਉਹ ਲੋਕਾਂ ਨਾਲ ਲੜਦਾ, ਖਿੱਚਦਾ, ਦੁਸ਼ਮਣੀ ਕੱਢਦਾ ਅਤੇ ਲੁੱਟ ਖੋਹ ਕਰਦਾ ਹੈ? ਇੱਥੇ ਨਾ ਕੋ ਬੈਰੀ ਹੈ, ਨਾ ਬੇਗਾਨਾ ਹੈ, ਸਾਰੇ ਇੱਕੋ ਹੀ ਪਰਮਾਤਮਾ ਦੀ ਸੰਤਾਨ ਹਨ। ਅੱਜ ਦੀ ਭੱਜ ਤੋੜ ਅਤੇ ਮੁਕਾਬਲੇ ਵਾਲੀ ਜੀਵਨ ਸ਼ੈਲੀ ਅਧੀਨ ਬੰਦਾ ਬੰਦੇ ਦਾ ਸਭ ਤੋਂ ਵੱਡਾ ਦੁਸ਼ਮਣ ਨਜ਼ਰ ਆਉਂਦਾ ਹੈ। ਬੰਦਾ ਹੀ ਕਿਉਂ, ਉਸਨੇ ਕੁਦਰਤ ਨੂੰ ਵੀ ਨਿਚੋੜ ਖਾਧਾ ਹੈ। ਇਸੇ ਕਰਕੇ ਸਾਰੀ ਦੁਨੀਆ ਵਿੱਚ ਕੁਦਰਤ ਦਾ ਮਿਜ਼ਾਜ ਬਦਲਦਾ ਜਾ ਰਿਹਾ ਹੈ। ਸੋਕਾ, ਹੜ੍ਹ, ਭੂਚਾਲ, ਤੂਫਾਨ, ਮੌਸਮ ਚੱਕਰਾਂ ਵਿੱਚ ਬਦਲਾਵ, ਹਵਾ ਪਾਣੀ ਹੀ ਕੀ, ਹੁਣ ਤਾਂ ਧਰਤੀ ਅਤੇ ਮਿੱਟੀ ਵੀ ਪ੍ਰਦੂਸ਼ਿਤ ਹੁੰਦੇ ਜਾਂਦੇ ਹਨ। ਲੱਗਦਾ ਹੈ ਇਹ ਦੁਨੀਆ ਲੁੱਟ ਖੋਹ ਦੀ ਭਾਵਨਾ ਕਾਰਨ ਇੱਕ ਦਿਨ ਆਪਣੇ ਆਪ ਹੀ ਖਤਮ ਹੋ ਜਾਏਗੀ, ਪਰ ਨਹੀਂ। ਅਨੇਕਾਂ ਸਦੀਆਂ ਅਤੇ ਯੁੱਗਾਂ ਤੋਂ ਇਹ ਬੰਦਾ ਵੀ ਹੋਈ ਹੈ ਅਤੇ ਉਸਦੇ ਅੰਦਰਲੇ ਭਾਵ ਵਿਕਾਰ ਵੀ ਹੋਏ ਹਨ। ਹਰ ਯੁੱਗ ਵਿੱਚ ਘੱਟ ਵੱਧ ਇਸੇ ਤਰ੍ਹਾਂ ਦੇ ਵਰਤਾਰੇ ਹੁੰਦੇ ਰਹੇ। ਪਿਛਲੇ ਕੁਝ ਸਾਲਾਂ ਤੋਂ ਕਈ ਵੱਡੇ ਦੇਸ਼ਾਂ ਵਿੱਚ ਜੰਗਾਂ ਛਿੜੀਆਂ ਹੋਈਆਂ ਹਨ। ਕਰੋਨਾ ਕਾਲ ਕਿਸੇ ਨੂੰ ਭੁੱਲਿਆ ਨਹੀਂ, ਜਿਸ ਵਿੱਚ ਸਾਰੀ ਦੁਨੀਆ ਵਿੱਚ ਕਿੰਨਾ ਜਾਨ ਮਾਲ ਦਾ ਨੁਕਸਾਨ ਹੋਇਆ। ਪਰ ਇਹ ਦੁਨੀਆ ਚੱਲ ਰਹੀ ਹੈ, ਸ੍ਰਿਸ਼ਟੀ ਅਤੇ ਕੁਦਰਤ ਆਪੋ ਆਪਣੇ ਰਾਹ 'ਤੇ ਤੁਰ ਰਹੇ ਹਨ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਦੁਨੀਆ ਦੇ ਗਰਕ ਹੋਣ ਜਾਣ ਦੇ ਬਾਵਜੂਦ ਬੰਦੇ ਅੰਦਰ ਜੀਣ ਦੀ ਇੱਛਾ ਖਤਮ ਨਹੀਂ ਹੁੰਦੀ। ਉਹ ਬਹੁਤ ਮੁਸੀਬਤਾਂ, ਪਰੇਸ਼ਾਨੀਆਂ, ਤਰਾਸਦੀਆਂ ਅਤੇ ਵਿਪਤਾਵਾਂ ਦੇ ਬਾਵਜੂਦ ਮਰਨਾ ਨਹੀਂ ਚਾਹੁੰਦਾ, ਜਲਦੀ ਤਾਂ ਬਿਲਕੁਲ ਵੀ ਨਹੀਂ। ਭਾਵੇਂ ਕੋਈ ਸੁਖੀ ਹੋਵੇ, ਭਾਵੇਂ ਦੁਖੀ, ਲੋਕ ਜੀਣ ਨੂੰ ਹੀ ਤਰਜੀਹ ਦਿੰਦੇ ਹਨ। ਇਨਸਾਨੀਅਤ ਦਾ ਕੁਛ ਨਾ ਕੁਛ ਅੰਸ਼ ਜ਼ਰੂਰ ਮੌਜੂਦ ਰਹਿੰਦਾ ਹੈ। ਇਹ ਦੁਨੀਆ ਇਸੇ ਕਰਕੇ ਕਈ ਸਦੀਆਂ ਅਤੇ ਯੁੱਗਾਂ ਤੋਂ ਚੱਲ ਰਹੀ ਹੈ, ਜਿਸ ਵਿੱਚ ਮਨੁੱਖ ਦੀ ਮਨੁੱਖਤਾ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਜੋ ਇਸ ਗੱਲ ਉੱਤੇ ਯਕੀਨ ਰੱਖਦੀ ਹੈ ਕਿ ਦੁਨੀਆ 4 ਦਿਨਾਂ ਦਾ ਮੇਲਾ ਹੈ, ਇੱਥੇ ਕਿਸੇ ਸਦੀਵੀ ਨਹੀਂ ਰਹਿਣਾ, ਫਿਰ ਕਦ ਦਾ ਝੇੜਾ ਝਗੜਾ? ਜੋ ਕੁਛ ਕਰਨ ਨਾਲ ਕਿਸੇ ਦਾ ਭਲਾ ਹੋ ਜਾਏ ਉਹੀ ਚੰਗਾ ਹੈ। ਗੁਰਬਾਣੀ ਦੀ ਇਸ ਤੁਕ ਨਾ ਕੋ ਬੈਰੀ ਨਹੀਂ ਬੇਗਾਨਾ ਜੇ ਭਾਵ ਨੂੰ ਅਸੀਂ ਅਨੇਕਾਂ ਵਾਰ ਦੇਖਦੇ ਆਏ ਹਾਂ। ਜੇ ਗੱਲ ਕਰੀਏ ਗੁਰੂ ਨਾਨਕ ਦੀ, ਤਾਂ ਉਹਨਾਂ ਨੇ ਪਿਤਾ ਵੱਲੋਂ ਕਾਰੋਬਾਰ ਲਈ ਦਿੱਤੇ ਪੈਸਿਆਂ ਨਾਲ ਭੁੱਖੇ ਗਰੀਬ ਸਾਧੂਆਂ ਨੂੰ ਬਿਨਾਂ ਉਹਨਾਂ ਦੇ ਕਹੇ ਅਤੇ ਮੰਗੇ ਉਹਨਾਂ ਦੀ ਹਾਲਤ ਦੇਖ ਕੇ ਆਪ ਹੀ ਉਹਨਾਂ ਨੂੰ ਭੋਜਨ ਖਵਾਇਆ। ਗੁਰੂ ਨਾਨਕ ਨੇ ਭੋਜਨ ਖਵਾਉਣ ਤੋਂ ਨਾ ਪਹਿਲਾਂ ਨਾ ਬਾਅਦ ਵਿੱਚ ਉਹਨਾਂ ਤੋਂ ਧਰਮ ਯਾਦ ਪੁੱਛਿਆ। ਉਹਨਾਂ ਦੀ ਨਜ਼ਰ ਵਿੱਚ ਉਹ ਭੁੱਖੇ ਗਰੀਬ ਸਾਧੂ ਸਨ ਜਿਨ੍ਹਾਂ ਨੂੰ ਉਸ ਵੇਲੇ ਭੋਜਨ ਦੀ ਲੋੜ ਸੀ। ਬਾਅਦ ਵਿੱਚ ਜਦੋਂ ਗੁਰੂ ਜੀ ਇੱਕ ਅਜਿਹੀ ਥਾਂ ਉੱਤੇ ਪਹੁੰਚੇ ਜਿੱਥੇ ਪਹਿਲੇ ਹੀ ਬਹੁਤ ਸਾਰੇ ਤਾਂਤਰਿਕ ਅਤੇ ਪਹੁੰਚੇ ਹੋਏ ਸਾਧੂ ਸਨ, ਉਹਨਾਂ ਸਾਰਿਆਂ ਨੇ ਗੁਰੂ ਜੀ ਨੂੰ ਦੁੱਧ ਦਾ ਭਰਿਆ ਪਿਆਲਾ ਭੇਜਿਆ, ਜਿਸ ਦਾ ਅਰਥ ਸੀ ਕਿ ਇੱਥੇ ਤੁਹਾਡੇ ਜੇ ਫਕੀਰ ਲਈ ਥਾਂ ਨਹੀਂ, ਇਹ ਪਹਿਲਾਂ ਹੀ ਅਨੇਕਾਂ ਗੁਣੀ ਜਨਾਂ ਨਾਲ ਭਰਿਆ ਹੋਇਆ ਹੈ। ਗੁਰੂ ਨਾਨਕ ਨੇ ਉਸ ਭਰੇ ਪਿਆਲੇ ਉੱਤੇ ਫੁੱਲ ਰੱਖ ਕੇ ਉਸ ਨੂੰ ਵਾਪਸ ਭੇਜ ਦਿੱਤਾ ਅਤੇ ਇਹ ਸੰਦੇਸ਼ ਦਿੱਤਾ ਕਿ ਮੇਰਾ ਕਿਸੇ ਨਾਲ ਕੋਲ ਵੈਰ ਵਿਰੋਧ ਨਹੀਂ, ਮੈਂ ਆਪਣੇ ਮਾਰਗ ਉੱਤੇ ਚੱਲਣ ਲਈ ਆਇਆ ਹਾਂ। ਕਿਹਾ ਜਾ ਸਕਦਾ ਹੈ ਕਿ ਉਹ ਤਾਂ ਗੁਰੂ ਸਨ, ਉਹਨਾਂ ਵਿੱਚ ਵਡਿਆਈ ਸੀ, ਜਾਣੀ ਜਾਣ ਸਨ, ਪਰ ਆਮ ਬੰਦਿਆਂ 'ਚ ਇਹ ਸਭ ਕਿੱਥੇ ਦੇਖਣ ਨੂੰ ਮਿਲਦਾ ਹੈ? ਯਾਦ ਕਰੀਏ ਤਾਂ ਦੇਖਾਂਗੇ ਬਿਜਲੀ, ਟੈਲੀਫੋਨ, ਸਾਇੰਸ, ਪੁਲਾੜ ਅਤੇ ਤਕਨੀਕ ਦੀ ਖੋਜ ਕਰਨ ਵਾਲਿਆਂ ਨੇ ਕਦੇ ਇਹ ਨਹੀਂ ਸੋਚਿਆ ਕਿ ਇਸ ਖੋਜ ਨੂੰ ਵਰਤਣ ਦਾ ਹੱਕ ਸਿਰਫ ਉਸਦੇ ਦੇਸ਼ ਵਾਸੀਆਂ ਜਾਂ ਉਸਦੇ ਧਰਮ ਕੌਮ ਵਾਲਿਆਂ ਨੂੰ ਹੈ।

0: ਦੁਨੀਆ ਦੀ ਤਰੱਕੀ ਲਈ ਹੁੰਦੀਆਂ ਸਾਰੀਆਂ ਕਾਢਾਂ ਅਤੇ ਖੋਜਾਂ ਨੂੰ ਸਾਰੀ ਦੁਨੀਆ ਦੇ ਲੋਕ ਅਪਣਾਉਂਦੇ ਅਤੇ ਵਰਤਦੇ ਹਨ। ਕਈ ਵਾਰ ਜਿਸ ਨੇ ਉਹ ਕਾਢ ਕੀਤੀ ਹੁੰਦੀ ਹੈ ਉਸ ਨੂੰ ਜਿਉਂਦੇ ਜੀ ਇਹ ਸਭ ਲਾਭ ਫਾਇਦੇ ਦੇਖਣ ਨੂੰ ਵੀ ਨਹੀਂ ਮਿਲਦਾ ਕਿ ਉਸਨੇ ਕੀ ਕਰਾਮਾਤ ਕਰ ਦਿਖਾਈ ਹੈ। ਇਹ ਕਾਢਾਂ ਅਤੇ ਖੋਜ ਕਰਨ ਵਾਲਿਆਂ ਲਈ ਸਾਰੇ ਬਰਾਬਰ ਹਨ, ਕੋਈ ਵਿਸ਼ੇਸ਼ ਨਹੀਂ। ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉੱਥੇ ਕਦਮ ਕਦਮ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਸਵਾਰਨ ਵਾਲੇ ਅਧਿਆਪਕ, ਡਾਕਟਰ, ਦੁਕਾਨਦਾਰ, ਕਾਰੀਗਰ ਸਾਡੇ ਆਸ ਪਾਸ ਹੀ ਮੌਜੂਦ ਹੁੰਦੇ ਹਨ, ਜੋ ਬਿਨਾਂ ਕਿਸੇ ਜਾਣ ਪਛਾਣ ਦੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਕਿਧਰੇ ਕੋਈ ਅਪਵਾਦ ਮਿਲ ਵੀ ਸਕਦੇ ਹਨ, ਪਰ ਵੱਡੇ ਪੱਧਰ ਉੱਤੇ ਰੇਲ, ਬੱਸ, ਮੈਟਰੋ, ਹਵਾਈ ਜਹਾਜ਼ ਦੇ ਚਾਲਕ ਜਾਂ ਹੋਰ ਸੇਵਾ ਪ੍ਰਦਾਨ ਕਰਨ ਵਾਲੇ ਉਹਨਾਂ ਨੂੰ ਸੌਂਪੇ ਗਏ ਕਰਤੱਵ ਨੂੰ ਨਿਭਾਉਂਦੇ ਹਨ, ਭਾਵੇਂ ਨੌਕਰੀ ਵਜੋਂ ਹੀ ਸਹੀ। ਉਸ ਕਾਰਜ ਵਿੱਚ ਕਿਸੇ ਨਾਲ ਵੈਰ ਵਿਰੋਧ ਕੱਢਣ ਦੇ ਉਪਰਾਲੇ ਨਹੀਂ ਹੁੰਦੇ। ਇਸ ਦਾ ਸਭ ਤੋਂ ਵੱਡਾ ਉਦਾਹਰਣ ਮਨੋਰੰਜਨ ਜਗਤ ਅਤੇ ਖੇਡਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਕਿਸੇ ਚੰਗੇ ਖਿਡਾਰੀ ਦੀ ਖੇਡ ਨੂੰ ਸਾਰੀ ਦੁਨੀਆ ਦੇ ਲੋਕ ਮਾਣਦੇ ਹਨ। ਉਸ ਵੇਲੇ ਕੋਈ ਵੈਰ ਭਾਵ, ਜਾਤੀਗਤ ਭਾਵਨਾ ਮੂਹਰੇ ਨਹੀਂ ਰਹਿੰਦੀ। ਆਪਣੇ ਹੀ ਦੇਸ਼ ਦੇ ਖਿਡਾਰੀਆਂ ਦੇ ਨਾਲ ਦੂਜੇ ਦੇਸ਼ਾਂ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਲਈ ਖੁਸ਼ ਹੋ ਕੇ ਤਾੜੀਆਂ ਮਾਰੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹੀ ਫਿਲਮਾਂ, ਟੀਵੀ, ਗਲੈਮਰ ਜਗਤ ਦੀਆਂ ਹਸਤੀਆਂ ਅਤੇ ਕਲਾਕਾਰਾਂ ਨੂੰ ਖੁੱਲ੍ਹੇ ਮਨ ਨਾਲ ਸਰਾਇਆ ਜਾਂਦਾ ਹੈ, ਬਿਨਾਂ ਕਿਸੇ ਭੇਦਭਾਵ, ਉਮਰ, ਖੇਤਰ ਦੇ। ਗਾਉਣ ਵਾਲਿਆਂ ਦੇ ਸੁਰੀਲੇਪਨ ਨੂੰ ਮਾਣਿਆ ਜਾਂਦਾ ਹੈ। ਕਲਾਕਾਰ, ਚੰਗੇ ਸ਼ਾਇਰ, ਸੁਰੀਲੇ ਗਾਇਕ ਗਾਇਕਾਵਾਂ ਨੂੰ ਮਾਣਨ ਦਾ ਹੱਕ ਸਾਰਿਆਂ ਕੋਲ ਹੁੰਦਾ ਹੈ। ਦੇਸ਼ਾਂ ਦੀਆਂ ਸਰਹੱਦਾਂ ਉੱਤੇ ਰੋਕ ਹੋ ਸਕਦੀ ਹੈ, ਪਰ ਪ੍ਰਸ਼ੰਸਕਾਂ ਦੇ ਦਿਲਾਂ ਅੰਦਰ ਵਸਣ ਤੋਂ ਕਿਸੇ ਕਲਾਕਾਰ ਨੂੰ ਕਿਸੇ ਤਰ੍ਹਾਂ ਨਾਲ ਰੋਕਿਆ ਨਹੀਂ ਜਾ ਸਕਦਾ। ਵੈਸੇ ਵੀ ਜਦੋਂ ਦਾ ਨੈੱਟਵਰਕਿੰਗ ਅਤੇ ਸੋਸ਼ਲ ਮੀਡੀਆ ਦਾ ਦੌਰ ਸ਼ੁਰੂ ਹੋਇਆ ਹੈ, ਮਨੋਰੰਜਨ, ਗਰੈਮਰ, ਫੈਸ਼ਨ, ਖੇਡਾਂ ਸਭ ਦਾ ਦਾਇਰਾ ਸਾਰੇ ਹੱਦਾਂ ਬੰਨੇ ਟੱਪ ਚੁੱਕਾ ਹੈ। ਕਰੋਨਾ ਕਾਲ ਵਿੱਚ ਸੰਕਟ ਦੇ ਬਿਪਤਾ ਦੀ ਮਾਰੀ ਸਾਰੀ ਦੁਨੀਆ ਨੇ ਮਾਨਵਤਾ ਦੇ ਕਈ ਰੂਪ ਦੇਖੇ। ਲੋਕਾਂ ਨੇ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸਹਾਇਤਾ, ਅਨਾਜ, ਦਵਾਈਆਂ, ਆਕਸੀਜਨ ਸਿਲੰਡਰਾਂ ਅਤੇ ਹੋਰ ਚੀਜ਼ਾਂ ਦੇ ਕੇ ਹੀ ਨਹੀਂ ਕੀਤੀ, ਸਗੋਂ ਅਨੇਕਾਂ ਨੇ ਬਿਨਾਂ ਕਿਸੇ ਡਰ ਅਤੇ ਖੌਫ ਦੇ ਸੰਸਕਾਰ ਵੀ ਕੀਤੇ। ਇਨਸਾਨੀਅਤ ਦਾ ਵੱਡਾ ਚਿਹਰਾ ਜ਼ਿਆਦਾਤਰ ਮੁਸੀਬਤ ਅਤੇ ਬਿਪਤਾ ਸੰਕਟ ਵੇਲੇ ਦੇਖਣ ਨੂੰ ਮਿਲਦਾ ਹੈ। ਜੰਗ ਵੇਲੇ ਵੱਡੀਆਂ ਸੰਸਥਾਵਾਂ, NGO, ਵਿਭਿੰਨ ਦੇਸ਼ ਅਤੇ ਨਿੱਜੀ ਪੱਧਰ ਉੱਤੇ ਲੋਕ ਮਦਦ ਦਾ ਹੱਥ ਅੱਗੇ ਵਧਾਉਂਦੇ ਹਨ। ਅਜਿਹੇ ਵੇਲਿਆਂ ਉੱਤੇ ਮਾਨਵਤਾ ਦਾ ਉਹ ਰੂਪ ਦੇਖਣ ਨੂੰ ਮਿਲਦਾ ਹੈ ਜਦੋਂ ਲੱਗਦਾ ਹੈ ਕਿ ਬੰਦਾ ਬੰਦੇ ਦਾ ਸਭ ਤੋਂ ਵੱਡਾ ਦਾਰੂ ਅਤੇ ਮਦਦਗਾਰ ਵੀ ਹੁੰਦਾ ਹੈ। ਵੈਸੇ ਵੀ ਸਵਾਰਥ, ਲੋਭ, ਲਾਲਚ ਅਤੇ ਈਰਖਾ ਉਦੋਂ ਆਪਣਾ ਰੰਗ ਦਿਖਾਉਂਦੇ ਅਤੇ ਬੰਦੇ ਨੂੰ ਭਰਮਾਉਂਦੇ ਹਨ ਜਦੋਂ ਉਹ ਆਪਣੀ ਲੋੜ ਤੋਂ ਵੱਧ ਦੀ ਲਾਲਸਾ ਰੱਖਣ ਲੱਗਦਾ ਹੈ। ਸਥਿਤੀ ਉਦੋਂ ਵਿਗੜਦੀ ਹੈ ਜਦੋਂ ਆਦਮੀ ਲਾਲਚ ਦੀ ਹੱਦ ਨੂੰ ਭੁੱਲ ਜਾਂਦਾ ਹੈ ਜਾਂ ਜਦੋਂ ਲੋਕਾਂ ਦੇ ਆਪਸੀ ਹਿੱਤ ਟਕਰਾਉਣ ਲੱਗਦੇ ਹਨ। ਉਦੋਂ ਆਦਮੀ ਦੀਆਂ ਜ਼ਰੂਰਤਾਂ ਇੱਛਾਵਾਂ ਵਿੱਚ ਬਦਲਣ ਤੋਂ ਵੱਧ ਚਾਹਤਾਂ ਅਤੇ ਲਾਲਸਾਵਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ। ਉਦੋਂ ਆਦਮੀ ਆਪਣੀਆਂ ਹੀ ਆਕਾਂਖਿਆਵਾਂ ਦਾ ਗੁਲਾਮ ਹੋ ਜਾਂਦਾ ਹੈ। ਫਿਰ ਉਸਦੀਆਂ ਅੱਖਾਂ ਉੱਤੇ ਵੱਧ ਤੋਂ ਵੱਧ ਪਾਉਣ ਦੀ ਪੱਟੀ ਵੱਜ ਜਾਂਦੀ ਹੈ। ਜ਼ਾਹਿਰ ਹੈ ਉਸਨੂੰ ਸਹੀ ਰਾਹ ਦੀ ਪਛਾਣ ਨਹੀਂ ਰਹਿ ਜਾਂਦੀ ਅਤੇ ਉਹ ਅੱਗੇ ਵਧਣ ਲਈ ਬੇਤਹਾਸ਼ਾ ਭੱਜਣ ਦੀ ਰੋਹ ਵਿੱਚ ਕਈਆਂ ਨੂੰ ਸੁੱਟਦਾ ਹੀ ਨਹੀਂ, ਮਦੋਲ ਕੇ ਵੀ ਅੱਗੇ ਜਾਣ ਲਈ ਉਤਾਵਲਾ ਰਹਿੰਦਾ ਹੈ। ਅਜਿਹੀ ਸਥਿਤੀ ਸਮਾਜ ਲਈ, ਆਦਮੀਆਂ ਲਈ ਅਤੇ ਮਨੁੱਖਤਾ ਲਈ ਦਾਗਦਾਰ ਬਣਦੀ ਹੈ। ਪਰ ਜੇ ਇਹ ਯਕੀਨ ਕਰਕੇ ਚੱਲੀਏ ਕਿ ਦੁਨੀਆ ਚੰਗੇ ਲੋਕਾਂ ਦੇ ਸਿਰ ਉੱਤੇ ਹੀ ਖੜੀ ਹੈ ਅਤੇ ਉਹਨਾਂ ਦੇ ਚੰਗੇ ਕਾਰਜ ਦਾ ਸਦਕਾ ਅੱਗੇ ਵੱਧ ਰਹੀ ਹੈ ਤਾਂ ਬਹੁਤ ਹੌਸਲਾ ਮਿਲਦਾ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ। ਰਾਤ ਦੇ ਹਨੇਰੇ ਤੋਂ ਬਾਅਦ ਦਿਨ ਦਾ ਉਜਾਲਾ ਯਕੀਨੀ ਤੌਰ 'ਤੇ ਫੈਲਦਾ ਹੈ। ਸ੍ਰਿਸ਼ਟੀ ਆਪਣੇ ਵਰਤਾਰੇ ਨੂੰ ਜੀਵਤ ਰੱਖਣ ਲਈ, ਗਤੀਸ਼ੀਲ ਰੱਖਣ ਲਈ ਇਸ ਦੁਨੀਆ ਵਿੱਚੋਂ ਨਾ ਕੋ ਬੈਰੀ ਨਹੀਂ ਬੇਗਾਨਾ ਜੇ ਅਹਿਸਾਸਾਂ ਵਾਲੇ ਚੰਗੇ ਮਨੁੱਖਾਂ ਨੂੰ ਕਦੇ ਖਤਮ ਨਹੀਂ ਹੋਣ ਦੇਵੇਗੀ। ਉਸਦਾ ਅਨੁਸ਼ਾਸਨ ਬੇਮਿਸਾਲ ਹੈ, ਨਿਯਮ ਕਾਇਦੇ ਅਮੋੜ ਹਨ। ਦੁਨੀਆ ਦਾ ਇਹ ਸਫ਼ਰ ਅਜੇ ਬੰਦਿਆਂ ਦੇ ਸਹਿਯੋਗ ਤੇ ਹੋਣ ਨਾਲ ਜਾਰੀ ਰਹੇਗਾ ਸਦੀਵੀ ਤੌਰ ਤੇ।
1: ਨਾ ਕੋ ਬੈਰੀ ਨਹੀਂ ਬੇਗਾਨਾ, ਹੁਣੇ ਤੁਸੀਂ ਡਾਕਟਰ ਜਸਵਿੰਦਰ ਕੌਰ ਬਿੰਦਰਾ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਇਹੀ ਸ਼ਬਦ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਆਵਾਜ਼ਾਂ ਭਾਈ ਗੁਰਦਿਆਲ ਸਿੰਘ ਪਾਰਸ ਤੇ ਸਾਥੀਆਂ ਦੀਆਂ ਨੇ।

ਸ਼ਬਦ ਤੁਸੀਂ ਭਾਈ ਗੁਰਦਿਆਲ ਸਿੰਘ ਪਾਰਸ ਤੇ ਸਾਥੀਆਂ ਪਾਸੋਂ ਸਰਵਣ ਕਰ ਰਹੇ ਸੀ ਤੇ ਹੁਣ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਤੇ ਸਾਥੀਆਂ ਨੂੰ।

ਸ਼ਬਦ ਗਾਇਨ ਕਰ ਰਹੇ ਸਨ ਭਾਈ ਹਰਜਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਸਾਥੀ। ਇਸ ਸ਼ਬਦ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਏ। ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਏ।

ਮੀਡੀਆ ਪੋਸਟ ਵਿੱਚ ਸ਼੍ਰੀ ਨਵੀਨ ਨੇ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਨੀਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਮਦਨ ਕਰ ਸੁਧਾਰਾਂ ਰਾਹੀਂ ਕਰ ਰਾਹਤ ਅਤੇ GST ਰਾਹੀਂ ਕਰ ਪ੍ਰਣਾਲੀ ਵਿੱਚ ਪਾਰਦਰਸ਼ਤਾ ਆਈ ਹੈ। ਉਨ੍ਹਾਂ ਅੱਗੇ ਕਿਹਾ ਕਿ ਉਜਵਲਾ ਯੋਜਨਾ, ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਵਰਗੀਆਂ ਪਹਿਲਕਦਮੀਆਂ ਨੇ ਨਾਗਰਿਕਾਂ ਲਈ ਬੁਨਿਆਦੀ ਸਹੂਲਤਾਂ ਨੂੰ ਵੀ ਪਹੁੰਚਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਨੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਤੋਂ ਘਰ ਅਤੇ ਸਿਹਤ ਸੁਰੱਖਿਆ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਮੌਕਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਹੈ ਅਤੇ ਅਲ ਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਅੱਜ ਨਵੀਂ ਦਿੱਲੀ ਵਿੱਚ ਮਾਈਂਡ ਮਾਈਨ ਕਾਨਫਰੰਸ ਵਿੱਚ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਸਾਲ ਦੱਖਣ ਪੱਛਮੀ ਮਾਨਸੂਨ ਦੀ ਬਾਰਿਸ਼ ਆਮ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸਾਉਣੀ ਦੀ ਫਸਲ ਲਈ ਖਾਦਾਂ ਦੀ ਕਾਫੀ ਮਾਤਰਾ ਉਪਲਬਧ ਹੈ। ਸ੍ਰੀਮਤੀ ਸੀਤਾਰਮਨ ਨੇ ਦੱਸਿਆ ਕਿ ਆਉਣ ਵਾਲੀ ਹਾੜੀ ਦੀ ਫਸਲ ਲਈ ਖਾਦਾਂ ਦੀ ਸਪਲਾਈ ਇਸ ਸਾਲ ਨਵੰਬਰ ਤੋਂ ਸ਼ੁਰੂ ਹੋ ਜਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਲੋਵਾਕੀਆ ਦੀ ਰਾਜਧਾਨੀ ਬ੍ਰਾਤੀਸਲਾਵਾ ਵਿੱਚ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਉਹ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੈਲੇਗ੍ਰੇਨੀ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਤੋਂ ਬਾਅਦ ਆਪਣੇ ਦੌਰੇ ਦੇ ਦੂਜੇ ਪੜਾਅ 'ਚ ਸਲੋਵਾਕੀਆ ਦੇ 2 ਦਿਨਾਂ ਦੌਰੇ ਲਈ ਕੱਲ੍ਹ ਰਾਤ ਬ੍ਰਾਤੀਸਲਾਵਾ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਹਿਯੋਗ ਦੇ ਨਵੇਂ ਖੇਤਰਾਂ 'ਤੇ ਚਰਚਾ ਕੀਤੀ ਜਾਏਗੀ। ਸ੍ਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਸਲੋਵਾਕੀਆ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨਾਲ ਰਚਨਾਤਮਕ ਚਰਚਾਵਾਂ ਦੀ ਉਮੀਦ ਕਰਦੇ ਨੇ। ਭਾਰਤ ਨੇ ਪੱਛਮੀ ਏਸ਼ੀਆ ਵਿੱਚ ਟਕਰਾਅ ਨੂੰ ਖਤਮ ਕਰਨ ਲਈ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਨਾਲ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਵਿੱਚ ਮਦਦ ਮਿਲੇਗੀ ਅਤੇ ਆਵਾਜਾਈ ਅਤੇ ਵਪਾਰ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਜਾਏਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਇੱਕ ਸਥਾਈ ਅੰਤਮ ਸਮਝੌਤੇ 'ਤੇ ਪਹੁੰਚਣ ਲਈ ਬਾਕੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦੀ ਉਮੀਦ ਕਰਦਾ ਹੈ। ਹੋਰ ਵਿਸ਼ਵ ਨੇਤਾਵਾਂ ਨੇ ਵੀ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ਦਾ ਸਵਾਗਤ ਕਰਦਿਆਂ ਇਸ ਨੂੰ ਪੱਛਮੀ ਏਸ਼ੀਆ ਵਿੱਚ ਸਥਿਰਤਾ ਬਹਾਲ ਕਰਨ ਵਾਲਾ ਇੱਕ ਮਹੱਤਵਪੂਰਨ ਕੂਟਨੀਤਿਕ ਕਦਮ ਕਰਾਰ ਦਿੱਤਾ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ ਨੇ ਇਸ ਨੂੰ ਜੰਗ ਖਤਮ ਕਰਨ, ਖੇਤਰੀ ਸਥਿਰਤਾ ਬਣਾਈ ਰੱਖਣ ਅਤੇ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਵਾਲਾ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਜਰਮਨ ਚਾਂਸਲਰ ਫਰੈਡਰਿਕ ਮਰਚ ਨੇ ਸਮਝੌਤੇ ਨੂੰ ਇੱਕ ਕੂਟਨੀਤਿਕ ਪ੍ਰਾਪਤੀ ਕਰਾਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸਮਝੌਤੇ ਨੂੰ ਜਲਦੀ ਲਾਗੂ ਕਰਨ ਅਤੇ ਹੋਰਮੁਜ਼ ਜਲ ਮਾਰਗ ਰਾਹੀਂ ਬਿਨਾਂ ਰੁਕਾਵਟ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਵੀ ਅਮਰੀਕਾ ਅਤੇ ਈਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ। ਸ੍ਰੀ ਗੁਤਰਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਇਹ ਸਮਝੌਤਾ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਵੱਲ ਇੱਕ ਮਹੱਤਵਪੂਰਨ ਕਦਮ ਹੈ। ਜਿਵੇਂ ਕਿ ਖ਼ਬਰ ਦਿੱਤੀ ਗਈ ਹੈ, ਅਮਰੀਕਾ ਅਤੇ ਈਰਾਨ ਵਿਚਕਾਰ 107 ਦਿਨਾਂ ਦੀ ਜੰਗ ਨੂੰ ਖਤਮ ਕਰਨ ਲਈ ਇੱਕ ਸਮਝੌਤਾ ਹੋ ਗਿਆ ਹੈ। ਇਸ ਨਾਲ ਹੋਰਮੁਜ਼ ਪੰਜੋੜ ਖੁੱਲ੍ਹ ਜਾਏਗਾ ਅਤੇ ਇਰਾਨੀ ਬੰਦਰਗਾਹਾਂ ਤੋਂ ਅਮਰੀਕੀ ਨਾਕਾਬੰਦੀ ਖਤਮ ਹੋ ਜਾਏਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੀ ਰਾਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਸਮਝੌਤੇ ਦਾ ਐਲਾਨ ਕੀਤਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਨਾਂ ਸ਼ੁਰੂ ਹੋ ਗਈਆਂ ਨੇ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮੋਨ ਨਾਇਡੂ ਨੇ ਅੱਜ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਵਰ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਿੱਚ ਸੰਪਰਕ ਵਧਾਉਣ ਅਤੇ ਵਿਸ਼ਵ ਪੱਧਰੀ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਟੀਚੇ ਦਾ ਸਬੂਤ ਹੈ। ਇਹ ਪ੍ਰੋਜੈਕਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਿੱਚ ਪੂਰਾ ਹੋਇਆ। ਸ੍ਰੀ ਨਾਇਡੂ ਨੇ ਕਿਹਾ ਕਿ ਹਵਾਈ ਅੱਡੇ ਲਈ ਆਪਣੀ ਜ਼ਮੀਨ ਦਾਨ ਕਰਨ ਵਾਲੇ ਕਿਸਾਨਾਂ ਪ੍ਰਤੀ ਸ਼ੁਕਰਗੁਜ਼ਾਰੀ ਵਜੋਂ ਉਨ੍ਹਾਂ ਨੂੰ ਪਹਿਲੀ ਉਡਾਨ ਵਿੱਚ ਲਖਨਊ ਲਿਜਾਇਆ ਗਿਆ। ਹਵਾਬਾਜ਼ੀ ਖੇਤਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਗਿਣਤੀ 2014 ਵਿੱਚ 74 ਤੋਂ ਵੱਧ ਕੇ ਹੁਣ 165 ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਹਵਾਈ ਅੱਡਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ 1,40,000 ਕਰੋੜ ਰੁਪਏ ਤੋਂ ਵੱਧ ਨਿਵੇਸ਼ ਕੀਤਾ ਗਿਆ ਹੈ। ਅਯੋਧਿਆ ਦੇ ਸ੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਦਾਨ ਅਤੇ ਚੜਾਵੇ ਦੀ ਦੁਰਵਰਤੋਂ ਦੇ ਇਲਜ਼ਾਮ ਦੀ ਜਾਂਚ ਦੀ ਬੇਨਤੀ ਕਰਦਿਆਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਭਾਰਤ ਦੇ ਚੀਫ ਜਸਟਿਸ ਸੂਰਿਆਕਾਂਤ ਨੂੰ ਸੰਬੋਧਿਤ ਅਤੇ ਪਟੀਸ਼ਨ ਵਕੀਲ ਅਨੂਪ ਪ੍ਰਕਾਸ਼ ਅਵਸਥੀ ਵੱਲੋਂ ਦਾਇਰ ਕੀਤੀ ਗਈ ਹੈ। ਇਸ ਵਿੱਚ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਦੀ ਸਿੱਧੀ ਨਿਗਰਾਨੀ ਹੇਠ CBI ਵਰਗੀ ਇੱਕ ਪ੍ਰਮੁੱਖ ਏਜੰਸੀ ਵੱਲੋਂ ਮਾਮਲੇ ਦੀ ਜਾਂਚ ਕਰਵਾਈ ਜਾਏ। ਪਟੀਸ਼ਨ ਵਿੱਚ ਕਿਹਾ ਗਿਆ ਕਿ ਇਹ ਮੁੱਦਾ ਲੱਖਾਂ ਸ਼ਰਧਾਲੂਆਂ ਦੀ ਆਸਥਾ ਅਤੇ ਵਿਸ਼ਵਾਸ ਨਾਲ ਜੁੜਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਰਾਮ ਮੰਦਰ ਨਾਲ ਸੰਬੰਧਿਤ ਦਾਨ ਰਕਮਾਂ ਵਿੱਚ ਕਥਿਤ ਬੇਨੇਮੀਆਂ, ਦੁਰਵਰਤੋਂ ਜਾਂ ਚੋਰੀ ਦੀਆਂ ਹਾਲੀਆ ਰਿਪੋਰਟਾਂ ਨੇ
ਭਾਰਤ ਅਤੇ

ਦੇਸ਼ਾਂ ਵਿੱਚ ਸ਼ਰਧਾਲੂਆਂ 'ਚ ਚਿੰਤਾਵਾਂ ਪੈਦਾ ਕੀਤੀਆਂ ਨੇ। 52ਵਾਂ G7 ਸਿਖਰ ਸੰਮੇਲਨ ਅੱਜ ਫਰਾਂਸ ਦੇ ਸ਼ਹਿਰ ਏਵੀਅਨ ਵਿੱਚ ਸ਼ੁਰੂ ਹੋ ਰਿਹਾ ਹੈ। ਇਸ 3 ਦਿਨਾਂ ਸੰਮੇਲਨ ਵਿੱਚ G7 ਮੈਂਬਰ ਦੇਸ਼ ਫਰਾਂਸ, ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਹਿੱਸਾ ਲੈਣਗੇ। ਯੂਰਪੀਅਨ ਯੂਨੀਅਨ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਵੀ ਇਸ ਵਿੱਚ ਸ਼ਾਮਲ ਹੋ ਰਹੇ ਨੇ। ਫਰਾਂਸ ਨੇ ਭਾਰਤ, ਬ੍ਰਾਜ਼ੀਲ, ਮਿਸ਼ਰ, ਕੀਨੀਆ, ਦੱਖਣੀ ਕੋਰੀਆ, ਕਤਰ, ਸਾਊਦੀ ਅਰਬ, ਸੀਰੀਆ, ਯੂਕਰੇਨ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਸੰਪਰਕ ਭਾਈਵਾਲ ਦੇਸ਼ਾਂ ਵਜੋਂ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਸੰਪਰਕ ਸੈਸ਼ਨ ਵਿੱਚ ਹਿੱਸਾ ਲੈਣਗੇ। G7 ਸੰਮੇਲਨ ਵਿੱਚ ਉਨ੍ਹਾਂ ਦੀ ਭਾਗੀਦਾਰੀ ਵਿਸ਼ਵ ਭੂ ਰਾਜਨੀਤੀ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੀ ਹੈ। ਭਾਰਤ G7 ਸੰਗਠਨ ਲਈ ਇੱਕ ਵੱਡੀ ਆਰਥਿਕ ਸ਼ਕਤੀ, ਦੁਨੀਆ ਲਈ ਇੱਕ ਕੂਟਨੀਤਿਕ ਪੁਲ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਇੱਕ ਰਣਨੀਤਿਕ ਭਾਈਵਾਲ ਵਜੋਂ ਮਹੱਤਵਪੂਰਨ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਸਕਦੀ ਹੈ। ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਵਿੱਚ ਅੱਜ ਗਰਜ ਨਾਲ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਵਿੱਚ ਬੱਦਲਵਾਈ ਅਤੇ ਕੁਝ ਥਾਵਾਂ 'ਤੇ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ 'ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ। ਸੋਸ਼ਲ ਮੀਡੀਆ ਪੋਸਟਾਂ ਵਿੱਚ ਰਾਸ਼ਟਰਪਤੀ ਮੁਰਮੂ ਅਤੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਦੋਵਾਂ ਨੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਫੀਫਾ ਵਿਸ਼ਵ ਕੱਪ 2026 ਵਿੱਚ ਸਵੀਡਨ ਨੇ ਅੱਜ ਮੈਕਸੀਕੋ ਦੇ ਮੋਂਟੇਰੀ ਸਟੇਡੀਅਮ ਵਿੱਚ ਖੇਡੇ ਗਏ ਗਰੁੱਪ F ਦੇ ਮੈਚ ਵਿੱਚ ਟਿਊਨੀਸ਼ੀਆ ਨੂੰ 5-1 ਨਾਲ ਹਰਾ ਦਿੱਤਾ ਹੈ। ਅੱਜ ਦੇ ਹੋਰ ਮੈਚਾਂ ਵਿੱਚ ਸਪੇਨ ਗਰੁੱਪ H ਦੇ ਮੈਚ ਵਿੱਚ ਕਾਬੋ ਵਰਡੇ ਖਿਲਾਫ ਖੇਡੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 9:30 ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਮੱਧ ਵਰਗ ਨੇ ਰਾਸ਼ਟਰ ਨਿਰਮਾਣ 'ਚ ਵਡਮੁੱਲਾ ਯੋਗਦਾਨ ਪਾਇਆ ਅਤੇ NDA ਸਰਕਾਰ ਉਹਨਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੇਸ਼ ਕੋਲ ਅਨਾਜ ਦਾ ਢੁਕਵਾਂ ਭੰਡਾਰ ਹੈ ਅਤੇ ਅਲਨੀਨੋ ਦੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਅਨਾਜ ਦੀ ਕੋਈ ਕਮੀ ਨਹੀਂ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਾਤੀਸਲਾਵਾ ਵਿੱਚ ਸਲੋਵੋਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਨਾਲ ਗੱਲਬਾਤ ਕਰ ਰਹੇ ਨੇ। ਭਾਰਤ ਨੇ ਪੱਛਮੀ ਏਸ਼ੀਆ ਸੰਘਰਸ਼ ਖਤਮ ਕਰਨ ਲਈ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਸਮਝੌਤੇ ਦਾ ਸਵਾਗਤ ਕੀਤਾ ਹੈ ਅਤੇ ਉੱਤਰ ਪ੍ਰਦੇਸ਼ ਦੇ ਜੇਵਰ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸ਼ੁਰੂ ਹੋ ਗਈਆਂ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।